0: ਸਿਤਾਰਮ ਰੇ ਹੱਥਟਾ ਨੋਸਟੈਲਜੀਆ ਨੂੰ ਰੋਮਾਂਟਿਕ ਮਤਕ ਸਮਰਨਾਇਆ
1: ਵੇਲਾਵ ਉਹ ਵੇਤ ਗੇਨ ਇੰਨੇ
2: ਹੇ ਯੋ ਯਾਨੇ ਨਾ ਹਮ ਤਾਂ ਨਾ ਐਨੀ ਟਾਈਮ ਸੈਟ ਵੈਨ ਅ ਫਲੇਵਰ ਡੈਲ ਕਿਰਿ ਪਦਮਕ ਵੇਲਾ ਇੰਨੇ ਗੇਨ ਦਨੂਆ ਲੈ ਵਸਕਲ ਕਿਰਿ ਫਨ ਨਗ ਪਿਰੀ ਐਲ ਕਿਰਿ ਕਿਰਿ
3: ਸੁਬਸੰਦੇਵਾ ਖਵਸ ਹਤਰਾਈ ਦੈਨ